0: ਮਰ ਗਿਆ ਤੇ ਮੇਰੀ ਪੇਮੈਂਟ ਮਰ ਜਾਣੀ ਜੇ।
1: ਬਕਵਾਸ ਨਾ ਕਰੇ।
2: ਆਓ ਆਓ ਕੁੱਤੋਂ ਸੇ ਡਰਨੇ ਵਾਲੇ ਸ਼ੇਰੋ ਆ ਜਾਓ।
3: ਬੈਟਿੰਗ ਵਕਤ ਪਹੁੰਚ ਜਾਏਗਾ
2: ਉੱਥੇ ਮੈਚ ਦੇ ਦੌਰਾਨ ਕਿੱਥੇ ਦਫਾ ਹੋ ਗਿਆ ਉਹ
4: ਜੀ ਟੱਕਨ ਕੱਟੇ ਕਰਨੇ ਸ਼ਾਦੀ ਵਗਿਆ ਜੀ
2: ਉਹ ਕਿਹੜੇ ਟੱਕੇ ਨੇ
0: ਉਹ ਯਾਰ ਸ਼ਾਹਿਦ ਤੇਰੀ ਮਿਹਰਬਾਨੀ ਚੱਲ ਯਾਰ
5: ਉਹ ਯਾਰ ਮਜ਼ਾ ਆ ਲੈ ਕੇ ਕਿਸੇ ਟੱਕਰ ਮੇ ਸੇ ਵੀ ਕੁਛ ਨਿਕਲ ਆਏ
0: ਉਹ ਯਾਰ ਸ਼ਾਦੀ ਹਾਲ ਸੇ ਲੈ ਕੇ ਹੋਟਲੋਂ ਤੱਕ ਸਾਰੇ ਪੈਪਸੀ ਕੀ ਟੱਕਰ ਖੋਲ ਲਈਏ ਉਹ ਲੇਕਿਨ ਤੇਰੀ ਸਕੀਮ ਦਾ ਇੱਕ ਵੀ ਟੱਕਰ ਨਹੀਂ
5: ਮਿਲਦਾ ਓਏ ਮਿਲੇਗਾ ਮਿਲੇਗਾ ਵੱਡਾ ਆਏ ਨਵਾਬ ਜ਼ਾਦਾ
0: ਓਏ ਬਸ ਕਰ ਦੇ ਓਏ
6: ਭਾਈ ਕਾਸ਼ਿਫ ਭਾਈ
0: ਤੂੰ ਕੀ ਕਰ ਰਿਹਾ
6: ਮਲਿਕ ਸਾਹਿਬ ਬੁਲਾ ਰਹੇ ਨੇ ਸੋ ਕੇ ਛੇ ਆਊਟ ਹੋ ਗਏ ਨੇ
0: ਯਾਰ ਸੋ ਬਚੇ ਵਿੱਟੇ ਲੁੱਟ ਗਏ ਓ ਉੱਥੇ ਚੱਲ ਓ ਸ਼ਾਹਿਦ ਓ ਸੋ ਬਚੇ ਵਿੱਟੇ ਆਊਟ ਹੋ ਗਏ ਯਾਰ ਚੱਲ ਮੇਰਾ ਭਰਾ ਚੱਲ ਓ ਚੱਲ ਯਾਰ
5: ਯਾਰ 2 ਮਿੰਟ ਸਾਥ ਵਾਲੇ ਸ਼ਾਦੀ ਹਾਲ ਤੇ ਵੀ ਜ਼ਰਾ ਚੈੱਕ ਕਰ ਲੈਂਦੇ ਹੈ
0: ਮੈਂ ਬੋਤਲ ਫੜ ਗਿਆ ਨਾ ਆਪਣੇ ਸਿਰ ਪਾੜ ਲੈਣਾ ਹੈ ਚੱਲ ਯਾਰ
5: ਯਾਰ ਚੱਲ ਠੀਕ ਹੈ ਚੱਲ ਆ ਜਾ ਅਬ
0: ਮਲਿਕ ਸਾਹਿਬ 20 ਰੁਪਏ ਮੈਂ ਮੁਝਸੇ ਕਿਆ ਕਿਆ ਕਰਵਾਏਂਗੇ
2: ਆ ਚੱਲ ਇੱਕੀ ਲੈ ਲਈ ਆਹਾ ਸਾਡੇ ਲੋਕਲ ਸ਼ਾਹਿਦ ਅਫਰੀਦੀ ਸਾਹਿਬ ਤਸ਼ਰੀਫ ਲੈ ਆਏ
5: ਹਾਏ ਹਾਏ ਮਲਿਕ ਸਾਹਿਬ ਕਸਮ ਸੇ ਜਬ ਵੀ ਆਪ ਮੁਝੇ ਸ਼ਾਹਿਦ ਅਫਰੀਦੀ ਕਹਤੇ ਹੈ ਨਾ ਤੋ ਮੁਝੇ ਬੜੀ ਖੁਸ਼ੀ ਹੋਤੀ ਹੈ
2: ਯੇ ਸ਼ਾਹਿਦ ਅਫਰੀਦੀ ਸੇ ਮਿਲਨੇ ਵਾਲਾ ਟੱਕਰ ਮਿਲਾ ਤੁਮੇ
5: ਕਿੱਥੇ
2: ਤੇ ਇਸ ਟੱਕਰ ਦਾ ਖਿਆਲ ਕਰ ਲਓ ਓ ਮੈਚ ਜਿੱਤ ਲਵੋ ਮੇਰੇ ਮਾਠਿਓ ਮੈਚ ਜਿੱਤੋ
0: ਮੈਚ ਜਿੱਤ ਲਓ ਯਾਰ ਮੇਰੇ ਵੀ 20 ਰੁਪਏ ਫਸੇ ਹੋਏ ਆ ਭਾਈ
5: ਅੱਛਾ ਜੀ ਲਓ ਜੀ ਫਿਰ ਹੋਣੇ ਲੱਗੀ ਏ ਬੂਮ ਬੂਮ
7: ਬੂਮ ਬੂਮ ਬੂਮ ਬੂਮ

0: ਉਹ ਭਾਵੇਂ ਅਸੀਂ ਟਾਸ ਹਾਰ ਗਏ ਹਾਂ ਲੇਕਿਨ ਮੈਚ ਜਿੱਤਣਾ ਚਾਹੀਦਾ।
1: ਸ਼ਾਇਦ ਪਹਿਲਾ ਓਵਰ ਤੁਮ ਕਰਾਓਗੇ
2: ਜੀ,
1: ਆਜ ਹਮੇ ਹੋਮ ਗਰਾਊਂਡ ਕਾ ਐਡਵਾਂਟੇਜ ਵੀ।
2: ਸਰ ਜੀ ਕਿਆ ਹੋ ਗਿਆ, ਪਹਿਲਾ ਓਵਰ ਹੀ ਸਪਿਨਰ ਪਾਵਰ ਪਲੇਅਰ ਮਾਰ ਮਾਰ ਕੇ ਸਤਿਆਨਾਸ਼ ਕਰ ਦੇਂਗੇ।
1: ਉਹ ਲੋਕ ਵੀ ਇਹੀ ਸੋਚ ਰਹੇ ਹੋਂਗੇ, ਸ਼ਾਇਦ ਤੁਮ ਬਾਲ ਅੰਦਰ ਰੱਖਣਾ। ਐਕਸਟਰਾ ਕਵਰ ਔਰ ਡੀਪ ਪਿਟ ਵਿਕਟ ਪੇ ਦੋ ਪਲੇਅਰ ਸਰਕਲ ਕੇ ਬਾਹਰ ਹੋਂਗੇ। ਓਕੇ,
2: ਸਪਿਨਰ ਸੇ ਕਰਵਾ ਰਹੇ ਔਰ ਫਾਈਨ ਲੈਗ ਖਾਲੀ।
1: ਸਵੀਪ ਕਰਨੇ ਜਾਏਂਗੇ ਤੋ ਐਲਬੀਡਬਲਯੂ ਕਾ ਚਾਂਸ ਹੋਗਾ।
2: ਲੇਕਿਨ ਸਰ,
1: ਹਮਾਰੀ ਟੀਮ ਕੇ ਕੈਪਟਨ ਹੋ ਯਾ ਉਨਕੀ ਟੀਮ ਕੇ, ਜ਼ਰਾ ਸੰਭਲ ਕੇ ਗੌਰ ਸੇ ਸੁਨੇ। ਦੁਨੀਆ ਕੀ ਸਬਸੇ ਬੇਹਤਰੀਨ ਟੀਮ ਵੀ ਸਿਰਫ 11 ਬਾਲਸ ਕੀ ਮਾਰ ਹੋਤੀ ਹੈ।
0: ਓ ਚਲੋ ਚਲੋ ਪੈ ਜਾਓ ਮੁੰਡਿਓ, ਆ ਜਾਓ ਆ ਜਾਓ।
3: ਸ਼ਾਹਿਦ, ਅਮਾ,
2: ਅਮੀ, ਅਸਲਾਮ ਅਲੈਕੁਮ। ਅਮੀ,
4: ਵਾਲੇਕੁਮ ਸਲਾਮ।
2: ਅਮੀ ਆ ਗਿਆ?
4: ਹਾਂ ਪੁੱਤਰ, ਮੈਂ ਫੈਕਟਰੀ ਸੇ ਨਵਾਂ ਬੈਟ ਨਿਕਲਵਾਇਆ ਤੇਰੇ ਵਾਸਤੇ।
2: ਸ਼ੁਕਰੀਆ ਅਮੀ, ਇਤਨੀ ਜਲਦੀ ਕਿਆ ਥੀ, ਬਾਅਦ ਮੇ ਦੇ ਦੇਤੀ।
0: ਕਿਉਂ ਬਾਜੀ ਜੀ, ਮੈਚ ਨਹੀਂ ਵੇਖ ਸਕਦੇ? ਅਸਲਾਮ ਅਲੈਕੁਮ ਬਾਜੀ ਜੀ, ਕੀ ਹਾਲ ਚਾਲ ਜੀ?
4: ਅੱਲਾ ਦਾ ਸ਼ੁਕਰ।
0: ਤੇ ਤੁਸੀਂ ਆਓ ਨਾ, ਮੈਚ ਵੇਖੋ ਚੱਲ ਕੇ।
4: ਨਹੀਂ ਜੀ, ਉਹ ਮੇਰੀ ਸ਼ਿਫਟ ਦਾ ਵਕਤ ਹੋ ਰਿਹਾ, ਮੈਂ ਤੇ ਸਿਰਫ ਮੁੰਡੇ ਨੂੰ ਬੱਲਾ ਦੇਣ ਆਈ ਸੀ। ਵੈਸੇ ਵੀ ਸ਼ਾਇਦ ਨੇ ਮੈਨੂੰ ਆਖਿਆ ਜਦ ਤੱਕ ਇਹ ਟੀਵੀ ਤੇ ਨਾ ਨਾ ਆਏ ਮੈਂ ਦਾ ਮੈਚ ਨਾ ਵੇਖਾਂ।
0: ਚੱਲ ਆ, ਚੱਲ ਯਾਰ, ਉਹ ਚੱਲ।
2: ਮੈਂ ਚਲਤਾ ਹੂੰ ਅਮੀ, ਆਪਣਾ ਖਿਆਲ ਰੱਖਣਾ, ਮੈਚ ਸ਼ੁਰੂ ਹੋਣੇ ਵਾਲਾ ਹੈ, ਦੁਆ ਕਰਨਾ ਮੇਰੇ ਲਈ।
0: ਬਣ ਜਾ ਇਹਨਾਂ ਦੀਆਂ।
1: ਗਾਇਸ, ਕਮ ਔਨ ਕਮ ਔਨ ਕਮ ਔਨ, ਬੈਕ ਅਪ ਬॉयਜ਼।
4: ਅਸਲਾਮ ਅਲੈਕੁਮ ਜੀ, ਆਪ ਕੋਚ ਸਾਹਿਬ ਹੈ ਜੀ?
1: ਜੀ ਹਾਂ, ਮੈਂ ਕੋਚ ਹੂੰ।
4: ਬੋ ਜੀ, ਸੁਣਾ ਹੈ ਆਪ ਪਾਕਿਸਤਾਨ ਕੀ ਟੀਮ ਕੇ ਲਈ ਖੇਲਤੇ ਰਹੇ, ਯੇ ਪੁੱਤਰ ਸ਼ਾਇਦ ਕਾ ਕੋਈ ਚਾਂਸ ਹੈ ਜੀ? ਕੋਚ ਸਾਹਿਬ, ਦੇਖੇ ਜੀ, ਬੜੀ ਮਿਹਨਤ ਕੀ ਹੈ ਬੱਚੇ ਨੇ, ਮੇਰਾ ਖਿਆਲ ਹੈ ਆਪ ਇਨਕੋ ਪਾਰ ਕਰਾ ਸਕਤੇ ਹੈਂ ਏਕ ਬਾਰ।
1: ਦੇਖੇ ਜੀ, ਮੈਂ ਝੂਠੇ ਦਿਲਾਸੇ ਨਹੀਂ ਦੇਤਾ, ਮੇਰੀ ਆਦਤ ਹੀ ਨਹੀਂ ਹੈ, ਲੇਕਿਨ ਮੈਂ ਕੋਸ਼ਿਸ਼ ਪੂਰੀ ਕਰੂੰਗਾ। ਇਸ ਟੂਰਨਾਮੈਂਟ ਮੈਂ ਆਨੇ ਵਾਲੀ ਹਰ ਟੀਮ ਕੇ ਪਾਸ ਪੈਸਾ ਹੈ, ਐਕਸਪੀਰੀਅੰਸ ਹੈ, ਫੈਸਿਲਿਟੀਜ਼ ਹੈ, ਯਾਨੀ ਵੋ ਹਰ ਲਿਹਾਜ਼ ਸੇ ਹਮਸੇ ਬਿਹਤਰ ਹੈ, ਹਮਾਰਾ ਕਹੀਂ ਸੇ ਵੀ ਉਨਸੇ ਮੁਕਾਬਲਾ ਬਨਤਾ ਨਹੀਂ ਹੈ।
4: ਜਨਾਬ, ਅਗਰ ਆਪ ਬੁਰਾ ਨਾ ਮਨਾਏ, ਇੱਕ ਬਾਤ ਕਹੂੰ
1: ਜੀ?

0: ਕੀ ਕਰਦਾ ਪਾਇਆ?
1: ਉਹ ਮੇਰੇ ਮਲਕ ਕਲਬ ਨੂੰ ਵੀਨਾ ਮਲਕ ਕਲਬ ਬਣਾ ਦਿੱਤਾ ਹੀ। ਮੈਂ ਕੀ ਕਰਾਂ ਤੁਹਾਡਾ?
2: ਉਹ ਕੁਛ ਖਾਨ,
0: ਕਾਸ਼ੀ ਬਾਕੀ ਸਭ
2: ਹਮਾਰਾ ਕਮਰਾ ਬਦਲੋ ਯਾਰ।
3: ਕਿਉਂ?
2: ਕਾਫਿਰ ਹੈ ਵੋ, ਹਮਨੇ ਨਮਾਜ਼ ਪੜ੍ਹਨਾ ਹੋਤਾ ਹੈ।
3: ਤੋ ਪੜ੍ਹ ਲੈਣਾ, ਵੋ ਕੌਨ ਸਾ ਤੁਮੇ ਕੋਈ ਰੋਕੇ?
2: ਆਪਕੋ ਨਹੀਂ ਪਤਾ ਇਨ ਲੋਗੋਂ ਕਾ।
4: ਸਹੀ ਕਹਿ ਰਹਾ ਹੈ ਸਰ, ਆਪਕੋ ਨਹੀਂ ਪਤਾ ਹਮ ਲੋਗੋਂ ਕਾ। ਆਪ ਇਸੇ ਕਿਸੀ ਹੋਰ ਲੜਕੇ ਕੇ ਸਾਥ ਡਾਲ ਦੇ। ਉਹ ਮੌਲਵੀ, ਉਹ ਕਮਰੇ ਮੈਂ ਸ਼ਰਾਬ ਕੀ ਬੋਤਲਾਂ ਪੜੀਆਂ, ਬੰਦ ਕਰ ਦੇਣਾ, ਕਿਧਰ ਖਰਾਬ ਹੀ ਨਾ ਹੋ
2: ਜਾਏ।
4: ਹੋਰ ਵੋ ਅਲਮਾਰੀ ਮੈਂ ਬੱਚੀ ਵੀ ਹੈ, ਜ਼ਰਾ ਧਿਆਨ ਸੇ ਨਾ ਨਾ ਕਹੀਂ ਪਕੜੇ ਹੀ ਨਾ
2: ਜਾਓ।
4: ਬੱਚੀ ਕਾ ਨਾਮ ਪੂਛ
5: ਰਹੇ?
4: ਉਹ ਮੇਰੀ ਤਸਵੀਰ
6: ਮਿਸਟਰ ਅਕਬਰ, ਆਪਕੀ ਟੀਮ ਕੇ ਮੈਚਸ ਕਾ ਸਕੇਜੂਲ?
3: ਠੀਕ, ਮਾਰਾ ਪਹਿਲਾ ਮੈਚ ਕਿਸ ਕੇ ਸਾਥ ਹੈ?
6: ਇਸਲਾਮਾਬਾਦ ਹੰਟਰਸ ਕੇ ਸਾਥ ਹੈ। ਠੀਕ ਹੈ ਨਾ?
7: ਸਭ ਕਾ ਖਿਆਲ ਰੱਖੇਗਾ, ਖੁਦਾ ਹਾਫਿਜ਼।
8: ਹਾਏ, ਸੌਰੀ ਮੈਨੇ ਆਪਕੋ ਡਰਾ ਦਿਆ। ਅਗਰ ਆਪ ਮਾਇੰਡ ਨਾ ਕਰੇ, ਹਮ ਦੋ ਮਿੰਟ ਕੇ ਲੀਏ ਬਾਤ ਕਰ ਸਕਤੇ ਹੈਂ?
9: ਜੀ ਹਾਂ।
8: ਮੇਰਾ ਨਾਮ ਅਲੀਨਾ ਹੈ, ਮੈਂ ਅਮੇਰੀਕਾ ਮੇਂ ਕਾਲਜ ਕੇ ਸੈਕਿੰਡ ਈਅਰ ਮੇਂ ਪੜ੍ਹਤੀ ਹੂੰ। ਆਜ ਕਲ ਛੁੱਟੀਓਂ ਕੇ ਲੀਏ ਆਈ ਹੂੰ। ਆਈ ਵਰਕ ਫਾਰ ਅ ਸਟੂਡੈਂਟ ਮੈਗਜ਼ੀਨ, ਔਰ ਹਮ ਕ੍ਰਿਕਟ ਟੂਰਨਾਮੈਂਟ ਕਵਰ ਕਰ ਰਹੇ ਹੈਂ।
9: ਜੀ ਜੀ।
5: ਖਾਨਾ ਖਰਾਬ, ਕੁਛ ਤੋ ਸ਼ਰਮ ਕਰ।
8: ਓ ਸੌਰੀ, ਮੇਰਾ ਮਤਲਬ ਹੈ ਕ੍ਰਿਕਟ ਕਬ ਖੇਲਣਾ ਸ਼ੁਰੂ ਕੀਆ?
9: ਮੈਨੇ ਨਾ ਬਚਪਨ ਸੇ ਕ੍ਰਿਕਟ ਖੇਲਣਾ ਸ਼ੁਰੂ ਕਰ ਦਿਆ ਥਾ।
8: ਬਚਪਨ ਸੇ ਸ਼ੌਕ ਥਾ?
9: ਹਾਂ ਜੀ, ਬਿਲਕੁਲ। ਮੈਨੇ ਜਬ ਅਫਰੀਦੀ ਭਾਈ ਕੋ ਦੇਖਾ ਥਾ ਨਾ, ਤੋ ਮੁਝੇ ਸ਼ੌਕ ਪੈਦਾ ਹੋ ਗਿਆ।
8: ਰੀਲੀ? ਅੱਛਾ, ਘਰ ਮੇਂ ਬਹਿਨ ਭਾਈ ਹੈ?
9: ਮੇਰੀ ਨਾ ਇੱਕ
5: ਬਹਿਨ ਹੈ। ਯੇ ਤੋ ਵਾਕਈ ਬੱਚੀ ਹੈ।
8: ਅੱਛਾ, ਵੋ ਕੀ ਕਰਤੀ ਹੈ?
10: ਓ ਕਪਤਾਨ ਨੇ ਫਾਇਦਾ ਉਠਾ ਲਿਆ, ਜਲਦੀ ਆਨੇ ਕਾ।
8: ਓਏ
9: ਆਨੀ ਜੀ, ਪਰ ਬਚਪਨ ਮੇਂ ਹੀ ਹੋ ਗਿਆ।
8: ਅੱਛਾ, ਮੈਨੇ ਆਪ ਲੋਗੋਂ ਕਾ ਮੈਚ ਕਾ ਰਿਕਾਰਡ ਦੇਖਾ ਥਾ, ਉਸ ਮੇਂ ਲੱਗ ਰਹਾ ਥਾ ਕਿ ਨੋਬਡੀ ਐਕਸਪੈਕਟਡ ਯੂ ਗਾਇਸ ਟੂ ਵਿਨ।
9: ਵਿਨ? ਗੁੱਡ ਵਿਨ ਜੀ, ਗੁੱਡ ਵਿਨ।
8: ਸੌਰੀ, ਮੇਰਾ ਮਤਲਬ ਥਾ ਕਿ ਕਿਸੀ ਕੋ ਆਪਕੀ ਟੀਮ ਸੇ ਉਮੀਦ ਨਹੀਂ ਥੀ।
9: ਹਾਂ, ਲੇਕਿਨ ਫਿਰ ਵੀ ਹਮ ਪਹੁੰਚ ਗਏ।
8: ਆਪ ਇਸਲਾਮਾਬਾਦ ਕੇ ਲੋਗੋਂ ਸੇ ਕਿਆ ਕਹਿਣਾ ਚਾਹੇਂਗੇ?
9: ਮੈਨੇ ਕਿਆ ਕਹਿਣਾ ਹੈ ਜੀ?
8: ਕੋਈ ਤੋ ਪੈਗਾਮ ਹੋਗਾ?
9: ਹਾਂ, ਵੋ ਬੱਚੀ ਬਸਾ ਲੀ।
8: ਐਕਸਕਿਊਜ਼ ਮੀ,
9: I love you, ਬੋਲ ਦੇ, ਹੱਥ ਨਹੀਂ ਜਾਣੇ ਦੇਣਾ।
8: Are you crazy?
9: ਓ ਨਹੀਂ ਨਹੀਂ ਜੀ, ਮੇਰਾ ਮਤਲਬ ਇਹ ਨਹੀਂ ਤਾ, ਮੇਰਾ ਮਤਲਬ ਇਹ ਨਹੀਂ ਤਾ। ਓ ਤੁਸੀਂ ਫਿੱਟੇ ਮੂੰਹ, ਤੁਮ ਲੋਗੋ ਕਾ ਕੁੱਤਿਓ, ਭਾਈ ਕੀ ਖੁਸ਼ੀ ਦੇਖੀ ਨਹੀਂ ਜਾਤੀ ਹੈ? ਅਭੀ ਤੋ ਬਾਤ ਕਰਨੀ ਸ਼ੁਰੂ ਕੀ ਥੀ, ਤੁਮਹਾਰੀ ਭੈਣ ਕੋ ਮੈਂ ਅਪਨੀ ਭੈਣ ਬੋਲਾਂ।
11: ਮਿਸਟਰ ਆਸਿਫ ਕੁਰੈਸ਼ੀ, ਯੋਰ ਕਲੱਬ ਇਜ਼ ਸਿੰਪਲੀ ਆਊਟਸਟੈਂਡਿੰਗ ਔਨ ਪੇਪਰ।
12: ਵੈਲ, ਨਾਟ ਓਨਲੀ ਔਨ ਪੇਪਰ ਬਟ ਗਰਾਊਂਡ ਆਲਸੋ। ਇਸਲਾਮਾਬਾਦ ਹੰਟਰਸ ਨੇ ਅਭੀ ਤੱਕ ਇੱਕ ਮੈਚ ਵੀ ਨਹੀਂ ਹਾਰਾ।
11: ਹਾਊਐਵਰ, ਯੋਰ ਗ੍ਰੈਂਡਸਨ ਪਲੇਸ ਕਾਉਂਟੀ ਕ੍ਰਿਕਟ ਇਨ ਇੰਗਲੈਂਡ।
12: ਆਈ ਨੋ, ਇਹ ਹਮਾਰੀ ਖੁਸ਼ਕਿਸਮਤੀ ਹੈ ਕਿ ਵੋ ਵਹਾਂ ਪੜ੍ਹਨੇ ਕੇ ਸਾਥ ਸਾਥ ਕਾਉਂਟੀ ਵੀ ਖੇਲਤਾ ਰਹਾ, ਔਰ ਆਜ ਇਸਲਾਮਾਬਾਦ ਹੰਟਰਸ ਉਸਕੇ ਕਾਉਂਟੀ ਐਕਸਪੀਰੀਅੰਸ ਸੇ ਫਾਇਦਾ ਵੀ ਉਠਾ ਰਹੀ ਹੈ।
11: ਮੇਰਾ ਮਤਲਬ ਇਹ ਨਹੀਂ ਥਾ।
12: ਆਪਣੀ ਵੀਕਨੈਸਿਸ ਕੀ ਜਸਟੀਫਿਕੇਸ਼ਨ ਹਮਾਰੀ ਸਟ੍ਰੈਂਥ ਮੇਂ ਮਤ ਢੂੰਢੇ।
11: ਲੇਕਿਨ ਆਪਕੀ ਟੀਮ ਇਸਲਾਮਾਬਾਦ ਕੀ ਰੂਲਿੰਗ ਇਲੀਟ ਕਲਾਸ ਕੇ ਲੜਕੇ ਖੇਲਤੇ ਹੈਂ। 95% ਆਫ ਇਸਲਾਮਾਬਾਦ ਡਜ਼ਨਟ ਇਵਨ ਨੋ ਹਾਊ ਟੂ ਪਲੇ ਫਾਰ ਯੋਰ ਟੀਮ।
12: ਅਬ ਵਕਤ ਆ ਗਿਆ ਹੈ ਕਿ ਹਮ ਆਪਣੇ ਇਨ ਪਲੇਅਰਸ ਕੀ ਟੂਟੀ ਫੂਟੀ ਇੰਗਲਿਸ਼ ਸੇ ਜਾਨ ਛੁੜਾਏ, ਇਸੀ ਲਈ ਮੈਨੇ ਐਜੂਕੇਟਡ ਲੋਗੋਂ ਕੀ ਟੀਮ ਤਸ਼ਕੀਲ ਦੀ ਹੈ। ਅਬ ਇਹ ਲੜਕੇ ਅਗਰ ਨੈਸ਼ਨਲ ਟੀਮ ਮੇਂ ਹੋਏ ਤੋ ਬਗੈਰ ਕਿਸੀ ਕੰਪਲੈਕਸ ਔਰ ਇਨਸਿਕਿਉਰਿਟੀ ਕੇ ਯੇ ਫੋਰਨ ਪਲੇਅਰ ਸੇ ਬਾਤ ਕਰ ਸਕੇਂਗੇ।
13: ਐਕਸਕਿਊਜ਼ ਮੀ ਸਰ।
12: ਗੁੱਡ, ਆਈ ਫੋਰਗੋਟ ਟੂ ਟੈਲ ਯੂ, ਵੀ ਆਰ ਥਰੋਇੰਗ ਅ ਪਾਰਟੀ ਇਨ ਦੀ ਆਨਰ ਆਫ ਅਵਰ ਯੰਗ ਪਲੇਅਰਸ।

0: ਔਰ ਨਾ ਮੇਰਾ ਪੁੱਤਰ ਨਾ। ਤੂੰ ਤਾਂ ਆਪਣੀ ਮਾਂ ਭੈਣ ਦਾ ਫਖਰ ਹੈ, ਓਏ ਤੇਰੇ ਸਹਾਰੇ ਤੇ ਤੇ ਉਹ ਜ਼ਿੰਦਾ ਨੇ,
1: ਮਗਰ ਮੈਂ ਤੇ ਉਹਨਾਂ ਦਾ ਇੱਕ ਖਾਬ ਵੀ ਪੂਰਾ ਨਹੀਂ ਕਰ ਸਕਿਆ।
0: ਮੇਰੇ ਪੁੱਤਰ ਦੇ ਸਾਰੇ ਖਾਬ ਪੂਰੇ ਹੋਣਗੇ, ਕੁਝ ਨਹੀਂ ਹੁੰਦਾ ਤੇਰੀ ਮਾਂ ਨੂੰ। ਚੱਲਿਆ ਓਏ, ਹਾਲੇ ਤੇ ਤੇਰੀ ਮਾਂ ਨਾਲ ਮੈਂ ਬੜੀਆਂ ਲੜਾਈਆਂ ਲੜੀਆਂ ਨੇ। ਆਹੋ
1: ਮਗਰ ਇੰਨੇ ਪੈ ਕਿੱਥੋਂ?
0: ਸ਼ਾਇਦ ਘਬਰਾਣਾ, ਅੱਜ ਤੇਰੀ ਮਾਂ ਦੀ ਖਾਤਰ ਤੇਰੇ ਪਿਓ ਨੂੰ ਆਪਣਾ ਆਪ ਵੀ ਵੇਚਣਾ ਪਿਆ ਤੇ ਵੇਚ ਦੇਗਾ। ਪਰ ਤੂੰ ਫਿਕਰ ਨਾ ਕਰੀ ਪੁੱਤਰ, ਜਿਹੜੇ ਰੱਬ ਨੇ ਤੈਨੂੰ ਇੱਥੋਂ ਤੱਕ ਲਿਆਂਦਾ ਹੈ ਨਾ, ਉਹ ਪਾਰ ਵੀ ਕਰਾਏਗਾ।
2: ਸਹੀ ਕਹਿ ਰਹੇ ਮੁੱਠੀ ਸਾਹਿਬ।
1: ਕੋਚ,
2: ਸਟੇਡੀਅਮ ਕੇ ਬਾਹਰ ਚਾਹੇ ਮੇਰਾ ਇੱਕ ਬੇਟਾ ਹੋ, ਲੇਕਿਨ ਉਸਕੇ ਅੰਦਰ ਮੇਰੇ 11 ਬੇਟੇ ਹੈਂ।